ਸੱਤ ਚੇਕਲਾ ਸਾਮੀ ਖੂਬੇ ਡਾਨੇ ਡੋਂਗਰੀ ਬਾੜੀ ਚੇਕਤੇ ਚੇਕਤੇ ਗੇਲਾ ਮੋਈ ਮਾਸਾ।